0: ਮੀਹੁਨ ਅੱਖਾਂ ਦੇ ਕੰਕਸ਼ੋਰੀ ਅੱਲੋਹ ਗੇ ਵਜਹ ਫਲਟਕੇ ਥਿਬੈ ਮੀਹੁਗੇ ਕਿਬੈਂ ਇਖਮ ਗੇ ਉਜੂਰੇ ਅਦਿ ਸ਼ੁਕਰ ਵਿਸ ਥਿਮਮ ਮੇਂ ਨੇ ਦੇ ਮੁਏ
1: ਇੰਨਾ ਨਖਾਫੁ ਮਿਰ ਰੱਬਿਨਾ ਯੌਮਨ ਅਬੂਸੰ ਕੰਤਰੀਰਾ
0: ਹਮ ਕਸ਼ਵਰੁਂ ਇਹ ਦੁਹਿਗਾ ਮੂਣੁਤ ਗਦਫਦ ਗੁਥਿਗਾ ਫੁਸ್ਵਿਗਿੰਦਾ ਦੁਹਕਾ ਮੇਦੁ ಥಿಮಮ್ಮೆಂಗೆ ವೆರಿ ರಸ್ಕಲಾಂಗೆ ಥಿಮಮ್ಮೆಂ ಬಿರುವಿತುವಮ್ವೆ.

0: ਮਾਮਾ
1: ਆ ਕੀ ਕੇ ਦਰਫਲਾ ਕਿਹਨੇ ਵੀ ਅਨਿਕਾ
0: ਮਿਫਣ ਗਵਰਨ ਨੋ ਬੈ ਵਸੇ ਬਦਵਾ ਅਲੁਕਟ ਕੰ ਹੀਣ ਨੋ ਐ ਮਿਫਣ ਬੁਲੂ ਕੋ ਗੇ ਬੁਲੂ ਜ਼ਹਵਾ ਨਹਿਨੇ
1: ਆ ਤੀ ਰੰਗਲ ਵਾਹ ਕੇ ਕ ਵਿਦਾਨੀ ਮਾਮਾ ਵਿਸ ਤਿਕੰ ਜਹੇਨੀ ਇਲਮੀ ਬੇਫਲੇ ਕਾ ਤੁਮ ਉਲੋ ਫਿਲਵਾ

0: ਦੇਵੇ ਮਿਸਾਲ ਤਾ ਕਾਫ ਬੁੱਢ ਦਾ ਤਾ ਬੁੱਢ ਬੇ ਵੇਖਿਆ ਮੈਂ ਹੋਣ ਦਾ ਇੱਕ ਮੇਰੇ ਫਤ ਮੀ ਹੁਣ ਨਾ ਤਿਮਾਇਆ ਹੈ ਤਿਮਾਗ ਤਾ ਮੂਲ ਗੁਤੋ ਨੇ ਸ਼ਰਮੀ ਵੀ ਨੜ ਤੇ ਵੀ ਨਾ ਦੁਲਮਾ ਅਮੀ ਗੁਰੂ ਕਮ ਅਲਗੁਰ ਮੇ ਬਲਾ ਗਨੇ ਨਾ ਮਾੜ ਮਿਸਾਲ ਤਾ ਅਲਗੁਰ ਮੇ ਕੇ ਗਾ ਅਲਗੁਰ ਬਲਾ ਮੁੜ ਪੂਰੀ ਫਿਰ ਹੈ ਕੁਚ ਏਨ ਅਲਗੁਰ ਮੀ ਏਨ ਯਾ ਅਮੀ ਆਇਲਾ ਤੇਰੇ ਕੇ ਬਕਮ ਜਿਤੇ ਬੁੱਢ ਦਾ ਤਾ ਕੀਆ ਇਹ ਬੁੱਢ ਦਾ ਤਾ ਤਾ ਮੇ ਬਲਾ ਮੁੜ ਪੂਰੀ ਕੁਟ ਫਿਰ ਹੈ ਕੁਚ ਅਗੇ ਔਰ ਮਿਸਾਲ ਤਾ ਕਸ਼ਫ ਕਰੋ ਫਦਕਾਂ ਕੰਕਾਂ ਤੋਂ ਬੋਰਡ ਦਾ ਤੇ ਗੌਰ ਫੇਣੂ ਕਿ ਫਦਕ ਕੁਲਮ ਤੱਕ ਫਿਰ ਕਿੰਨੇ ਨਾਲ ਨਾਲ ਹੀ ਮਿਲੇ ਤੇ ਕੁਝ ਕੁਝ ਬਿਲ ਹਿੱਟ ਨੂੰ ਮੁਲਕ ਸਾਹਿਬ ਕਰਨੇ ਇਹ ਮਹਿਰੀ ਨਾ ਤਾਂ ਕਾ ਸਵਾਲ ਆਉਂਦੀ ਫਿਰ ਇਹ ਆਇਲਾ ਮੈਂਬਰ ਕਾ ਨੁਆਣ ਕੰ ਕਸ਼ਵਰ ਕੋ ਗੁਰਮਾਇ ਕਿ ਇਹ ਕਦੇ ਮਿਸ ਕੀਆ ਹੋਏ ਤੇ ਬਾਈ ਪਰ ਬੱਪਾ ਮੰਮਾ ਕਿ ਉਹ ਮਕੋ ਅੜ ਅੜ ਕਿੰਨ ਹੋਏ ਗਏ ਗੋ ਹੈ ਕਰਨੇ
1: ਲੋ ਬਿਨ ਮਤਤ ਗਾਕ ਕਮੇ ਕਿਫਦ ਮੁਗ ਨਤੀਜਾ ਗੇ ਕਤੁਨ ਬੱਪਾ ਮਾਮਾ ਹੁੜ ਦਾ ਤਨ ਸਾਦਕ ਇਗੋ ਤੇ ਕਿਉ ਮੀ ਦੇ ਮੁਗ ਮੇ ਸਾਲ ਵਸਲੇ ਨੇ ਕੋਨ ਮੇ ਫੇਨੇ ਯਮ ਗਾਕ ਇਹਨ ਮੇ ਸੇ ਸੇ ਜਾਨੇ ਗੇ ਦੇ ਨੇ ਇਹ ਹਗੀ ਗੇ ਬੱਪਾ ਨੂੰ ਖਗੀ ਗੇ ਮੰਮਾ ਨੂੰ ਕ ਹਗੀ ਗੇ ਹੁੜ ਦਾ ਤਨ ਨੂੰ ਕੰਗੇ ਕੰ ਕੰ ਇਹਗੇ ਹਾਲਤ ਵਾ ਮੀ ਹਕ ਮੰਮਾ ਨੂੰ ਤੇ ਬੱਪਾ ਨੂੰ ਤਾ ਹੁੜ ਦਾ ਤੇ ਤੇ ਮੁਖਾਤਬ ਕਰ ਮ ਕੋਨੇ ਗਾ ਅੰਨ ਸ਼ਰੂ ਰਤਨ ਨੇ ای لوبین مت احترام کے بتوں کی کی مکہ میں بلے اللہ
2: اکبر ان سب نے ہمارا جنوں کو جا مما عام ہے کو جان دیا دین ہم فیے فیے دیا انہوں نے ہم ورا نصیحت دی مما کما دکا گئے ہم مما کما گبو کو گئے
3: دے ویڈال دے دے تو
2: ہم بیا گئے ہوئے دین انہوں ہم بران ہے مما اے
3: دادا
2: میں حضرت کے
3: ہاں ہم صاحب ٹائم پر انگلا دیتا حاجی ਰੰਗਲ ਸਾਫ ਵੜਾ ਮੈਂ ਦੇਤੋ
2: ਆ ਦੇ ਸਾਫ ਹੋ ਜੀ
3: ਬੜਾ ਬੜਾ ਸ਼ੁਕਰੀਆ ਗੁਲਾਲ ਦੇ ਬੀ ਤੇ ਤੋਲੀ
2: ਮਰਹਬਾ
3: ਬਾਕੀ ਵੇਲਾਨ ਔਰ ਮੈਂ ਗੁਲੇ ਮੇਰੇ ਜ਼ਰੂਰਤ ਸਮਾਲੇਕੁਮ ਜ਼ਰੂਰਤ
4: ਵਾਲੇਕੁਮ ਸਲਾਮ
3: ਕੀ ਨਾ ਤੁਹਾਡਾ ਹਵਾਲ
4: ਅਲਹਮਦੁਲਿਲਾ ਰੰਗਲ
3: ਕੋ ਬਤ ਸਵਾਲ ਕੀ ਜ਼ਰੂਰਤ
4: ਯਾ ਸਵਾਲ ਕੀ ਮੀ ਉਮਰੁਨ ਦੁਆਸ ਵੀ ਮੀ ਹੁਣ ਨਾ ਬੇ ਸਵਾਲ ਮੈਂ ਦੋਸ ਕੁਆ
3: ਜੀ ਆ ਵਿਦਾਨ
4: ਉਮਰੁਨ ਦੁਆਸ ਵੀ ਮੀ ਹੁਣ ਕਲਾ ਮੈਂ ਆਨੇ ਹੁਰੇਨ ਮੈਂ ਪੀ ਜਹਾ ਨਾ ਜਹਾ ਕਿ ਮੈਂ
3: ਹਾਂ
4: ਬਾਰੀ
3: ಅದೇ
1: ಮೀ ಉಜುರಿಗೆ ಸಬಬು ಮೀ ಏಕಂಗೆ ದಿಮಾವಣಿ ಹೆಂವೀಮ ಮೀ ಅಣಿಗೆ ಸಾಫ್ ಕೊಲ್ಲಾಗಿ ಕೇವಮಾ ಬುಯಿಮ ಏಕಂಕಂ ಕುರಿವೇನೆ ಗೊತಕ ಉಂದಗುಲೆ ಏಕಮುಗ ನಿಕ್ಕಮ ವಣಿ ನಮ ಏಎಂ ರಂಗಳು ಗೊತಕಂ ಏಕಂ ವಾಣಿ ನಮಸ್ ಮೀ ಮೀಹಾಗೆ ಬಲೀಗೆ ಹಾಲತು ಉನ್ನ ಗೊತು ಕಾಂ ಕೊಮ್ಮೆ ಫಾರಕು ಮೀ ನೆಪಿ ಬದಲ್ ಕೂರು ಮಕಿ ಐ ಫಸೆಹ ಕಮಕ ಫಾರಿಗ ನುವೆದಾನೆ ಎಫದ ಹಾಲತು ಗುಜುರು ಎರಿಯಕ ಎ ಹಾಲತು ಕೆವ ಮಕಿ ಮನಾಕಮೆನ್ನು ಐ ಅಳುಕಮುಗೆ ಗೊತುಂ ಬಲಾರು ಮಿಸಾಲಕ ನಮಾದ್ ಕುರುಂ ಕಾಲ ಕಂಕಮುಗ ವೆಸ್ ಮೀ ಎಗೊತ ಮಿಸಾಲಕ ಕೂಡ ಕಮ ದೆವಿ ದೆವಿ ಹುಣ್ಣ ಮೀಹ ಅವದು ಮಿಸಾಲಕ ಏನ ನೆಪಿಗೆ ಎಹಿ ತೆರಿಕಮ ಎಕ್ಕೊಂ ಮೀ ನಮಾದ್ ಒಗತು ಅಣುಮುಂ ವುದು ಸಾಫ್ ತಾಹಿರುವಗ ವುದು ಕೊಗ್ಗೆ ಎಲ್ಮರಿ ವಿದಾಳುವಣಿ ದೆಂಗೆಗೆ ಫಹುಂ ತಿಕ್ಕಿ ಜಯಮುಂದಿಯ ಕಮುಗ ವಿಯಸ್ ನಮಾದ್ ಕುರಿಯ ಗೆಂದೆವೆನೆ ಹೆಮ ಎ ಹಾಲತುಗ ಎ ಬಾಳು ಕಂವೆ ಸದಾ ಕೂರವೆ ಹೆಂ ವೆಜ್ಜೆಯ ಕೆ ಒಮಾ ಬುಯಿಮುಗೆ ಕಂಕಂ ವೆಸ್ ಎಯಿ ಎ ಹಾಲತುಗ ಕುರ ವಿದಾನೆ ಮೀಹಾಗೆ ಬಲಿಹಾಲ ರಿಯಾಕ್ ಕುರು ಮಾಯಕು
3: ಸಹ ಬಡ ಇತರ ಸವಾಲ ಬೆತ್ತು ವಿದಾಳು ಕೊನ್ ಸವಾಲ
4: ಎಕ್ಕಲ ಮೀ ಅನೆ ಅಂಗೇನು ಬಸ್ ಪೀರಿಯಡ್ ವೆಗನ್ ಗಿನ ದುವಸ್ ಬೇಕ ಫನಾರ ಫನಾರ ದುಹಾವು ಗಿನವಿ ಮ ನಮಾದ್ ಕುರು ರಂಗಳು ಅನೆ ದೆನ್ ಮಿಸಾಲ ಕ ವುಗು ಕೊಕ್ಕೊ ಹುಟ್ಟವಸ್ ಎ ಅನ್ನನ್ ಎ ದೆನ್ ಕೊಂ ಕರೆ ವುಗು ಸಹವ ಅಂತೋ ಸರ್
3: ಹಸಂ ದಸ
4: ಮಿಸಾಲ ಕ ವುಗು ಕೊಗ್ಗೆನ್ ವುಗು ಕೊಗ್ಗೆನ್ ವೆಸ್ ಅಮ ಮಿ ಮಿ ನುಕು ಫಾನ ನೆ ಕುತಿ ಅನ್ ಹೇಗೋತ ಎಂಗ ಅಬರ್ ಗಿನೆ ಎಂಗ ವಣ್ಯಾ ಸೆಸ್ ಉಲು ಸಹವಾನ್ ತೋಯ್
3: ಆ ಎಂಗ
0: ಮೇರ್ ಸವಾಲ್ ಗ ಮೇರ್ ನ ಸವಾಲ್ ಕಿ ಎಮಿ ಹೆಗ್ಗೆ ಪೀರಿಯಡ್ ಗ ಮುದ್ದತು ದಿಗುವೆ ಗೆನ್ ದಿಯೆ ದೆನ್ ದಿಗುವೆ ಗೆನ್ ದಿಯುಮಾ ಇಕುಗ ಈ ಆಮುಕ ಪೀರಿಯಡ್ ವಾ ಮುದ್ದತ ವರೆ ನುವತ ಫಿಗು ಹಿಗತು ಮಜ್ಹಬ್ ತೋಗ ಮೀ ಪೀರಿಯಡ್ ಗ ಮುದ್ದತು ಕಮುಗ ಮೀ ಭಯಾಂಕುರ ಮಿಂಗಡ ವರೆ ಇತುರುವೆ ಗೆನ್ ದಿಯೆ ಇತುರುವೆ ಗೆನ್ ದಿಯಾಮ ದೆಮ್ಮಿಯಣ್ಣ ಲೇಯಮ್ಮಿಕೇಣಿ ಇಸ್ತಿಹಾದೋಗೆಲೆ